0: ਹਣੀ ਸਿੰਘਾ
1: ਇਸ ਫੇਰ ਨਹੀਂ ਕਰਦਾ, ਤੂੰ ਤਾਂ ਸਾਡੀ ਖੇਰ ਨਹੀਂ ਕਰਦਾ।
0: ਯੋ ਹਣੀ ਸਿੰਘਾ
2: ਕੁਛ ਤਾਂ ਹੁਆ ਹੈ,
3: ਕੁਛ ਹੋ ਗਿਆ ਹੈ।
4: ਪਿਆਰ ਹੋ ਗਿਆ? ਪਿਆਰ ਸ਼ਿਆਰ ਕੁਛ ਨਹੀਂ ਹੁੰਦਾ, ਸ਼ਾਦੀ ਹੋ ਗਈ ਤੋ ਅਰੇਂਜ।
5: ਪਿਆਰ ਯੇ ਜਿਸਮ ਪਿਆਰ ਕਰਨਾ ਨਹੀਂ ਜਾਣਦਾ।